0: ਕਿੱਥੇ ਜਾਣਿਆ ਮੈਮ ਸਾਹਿਬ?
1: ਗਰਲ ਕਾਲਜ।
0: ਟੈਕਸੀ ਪਕੜੀ ਕਾਲਜ ਪਹੁੰਚੀ, ਸੁਣ ਲਿਆ ਲੈਕਚਰ ਰਾਧਾ, ਪੜ੍ਹਤੇ ਪੜ੍ਹਤੇ ਯਾਦ ਆ ਗਿਆ ਕਿਸੀ ਸੇ ਲੰਚ ਕਾ ਵਾਦਾ। ਖਿਸਕ ਕੇ ਪਹੁੰਚੀ ਰੈਸਟੋਰਾਂ, ਜਾਨ ਮੇ ਆਈ ਜੋ
1: ਹਾਏ ਹੀਰੋ, ਹਾਏ ਹੀਰੋ, ਹਾਏ ਹੀਰੋ,
2: ਹਾਏ ਬੇਬੀ, ਹਾਏ ਬੇਬੀ, ਹਾਏ ਬੇਬੀ,
1: ਹਾਏ ਹਾਏ ਹਾਏ ਹਾਏ।
2: ਹਨੀ ਮੈਂ ਤਾਂ ਬੋਰ ਹੋ ਗਿਆ।

0: ย่าแพงลีจองมีตาหูดำมอนเยียร์สุกิแวงมอนเยียร์นังย่าพังเกอีจูสังเคลมยำบองสามีนีเป็นนังบองสามีนังเป็นนีบางจีท่านปาลัมเทยีปูเป็นนันเทดักโซมีนดารารเพบองสามีนังเป็นเดย์ดูติเกจีเทดักโซมีนดารารเพบองสามีนังเป็นเดย์ดูติเกจีเทเกเสงจีอ้อยนังเนสามีนังเป็นนี
1: श्रोताओं, अभी आप कार्बी कार्यक्रम के तहत सुन रहे थे शिकारी रंगफार की आवाज़ में कुछ कार्बी लोकगीत। फ्रिक्वेंसी मॉड्यूलेशन 110.2 मेगाहर्ट्ज़ पर यह आकाशवाणी का हाफ लंग केंद्र है। अब प्रस्तुत है कुकी कार्यक्रम, इसमें आज सुनिए कुछ कुकी आधुनिक गीत नेंगनेई चोंग चंगलोई और साथियों की आवाज़ में।